ਦਿਲ ਤੋਂ ਨਿਕਲੀ ਆਵਾਜ਼ ਜਦੋਂ ਹਵਾਵਾਂ 'ਚ ਘੁਲ ਜਾਵੇ, ਉਦੋਂ ਰੇਡੀਓ ਸਿਰਫ ਸੁਣਿਆ ਨਹੀਂ ਜਾਂਦਾ, ਮਹਿਸੂਸ ਵੀ ਕੀਤਾ ਜਾਂਦਾ ਹੈ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫਐਮ 'ਤੇ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਰੇਡੀਓ ਸਿਰਫ ਆਵਾਜ਼ ਨਹੀਂ, ਇਹ ਇੱਕ ਅਹਿਸਾਸ ਹੈ ਜੋ ਜੋੜਦੀ ਹੈ ਸਾਡੇ ਅਤੇ ਤੁਹਾਡੇ ਦਿਲ ਦੀ ਤਾਰ ਨੂੰ। ਅਤੇ ਅਸੀਂ ਆ ਗਏ ਹਾਂ ਤੁਹਾਡੇ ਨਾਲ ਸੋਮਵਾਰ ਸਵੇਰੇ 10 ਵਜੇ 2 ਘੰਟਿਆਂ ਦੀ ਸਾਂਝ ਪਾਉਣ, ਜਿਸ ਵਿੱਚ ਅਸੀਂ ਕਰਾਂਗੇ ਕੁਝ ਸਾਡੇ ਦਿਲ ਦੀਆਂ ਗੱਲਾਂ ਅਤੇ ਕੁਝ ਤੁਹਾਡੇ ਦਿਲ ਦੀਆਂ ਗੱਲਾਂ। ਅਤੇ ਇਹਨਾਂ ਗੱਲਾਂ ਨੂੰ ਅਹਿਸਾਸਾਂ ਦੇ ਖੰਭ ਲਾਵਾਂਗੇ ਅਸੀਂ ਸੋਹਣੇ ਸੋਹਣੇ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਤਾਂ ਫਿਰ ਤਿਆਰ ਹੋ ਤੁਸੀਂ ਸੋਮਵਾਰ ਦੀ ਦੌੜ ਨੂੰ ਥੋੜ੍ਹਾ ਪਿਆਰ, ਥੋੜ੍ਹੀ ਮਸਤੀ ਅਤੇ ਥੋੜ੍ਹੀਆਂ ਜਿਹੀਆਂ ਰੂਹਾਨੀ ਵਾਈਬਸ ਦੇਣ ਲਈ, ਕਿਉਂਕਿ ਜਦ ਤੱਕ ਅਸੀਂ ਤੁਹਾਡੇ ਨਾਲ ਹਾਂ ਤੁਹਾਡਾ ਦਿਨ ਸੋਹਣਾ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਆ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਬਹੁਤ ਹੀ ਸੋਹਣੇ ਸ਼ਬਦ ਦੇ ਨਾਲ।

ਟਾਈਮ ਹੋ ਗਿਆ ਸਟੂਡੀਓ ਦੇ ਵਿੱਚ 11:57 ਅਤੇ ਅੱਜ ਲਈ ਇੰਨਾ ਹੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣਿਆਂ ਨਾਲ ਪਿਆਰ ਦੀ ਸਾਂਝ ਹਮੇਸ਼ਾ ਪਾਈ ਰੱਖੋ। ਜ਼ਿੰਦਗੀ ਦੀ ਹਰ ਸਵੇਰ ਨਵੀਂ ਉਮੀਦ ਲੈ ਕੇ ਆਉਂਦੀ ਹੈ, ਇਸ ਲਈ ਹਰ ਪਲ ਨੂੰ ਖੁਸ਼ੀ ਨਾਲ ਜੀਓ। ਅੱਜ ਲਈ ਸਿਰਫ ਇੰਨਾ ਹੀ ਅਤੇ ਅਗਲੇ ਸੋਮਵਾਰ ਸਵੇਰੇ 10 ਵਜੇ ਫਿਰ ਤੁਹਾਨੂੰ ਮਿਲਾਂਗੇ ਇਸੇ ਟਾਈਮ 88.9 WIN FM 'ਤੇ। ਅਤੇ ਮੈਂ ਲੈਂਦੀ ਹਾਂ ਤੁਹਾਡੇ ਤੋਂ ਇਜਾਜ਼ਤ ਅਤੇ ਅਗਲੇ ਸੋਮਵਾਰ ਨੂੰ ਮਿਲਣ ਦਾ ਵਾਅਦਾ ਕਰਕੇ। ਤਦ ਤੱਕ ਲਈ ਤੁਸੀਂ ਹੱਸਦੇ ਵੱਸਦੇ ਅਤੇ ਖੁਸ਼ ਰਹੋ। ਸਤਿ ਸ਼੍ਰੀ ਅਕਾਲ।